ਤੋਲਿਆ ਮਨੀ ਖਾ ਤਮਰਾ ਨਾ ਵੇਸ਼ ਖਾ ਹੋਰ ਬਣ ਕੋ ਆਸਰਾ ਕਿਸ਼ਕੋ ਰਾਖੋ ਔਰ ਰਾਖ ਦੇ ਖਾ ਰਾਖੀ ਸੁਦਮੀ ਮੈਂ ਆਖਿ ਦੇ ਹਰ ਵੀ ਜਮੀ